0: स्टेशन।
1: कम्युनिटी का जाना पहचाना और भरोसेमंद नाम मनन गुप्ता आपके लिए लाए हैं कैनेडियन इमिग्रेशन की प्रोफेशनल सर्विसेज। कॉल मनन गुप्ता 416-451-0040, दैट इज 416-451-0040, और विजिट skylakeimmigration.com।
0: Skylake Immigration।
2: McQueen Dental Care, Dr. Rajgill, 9960 McQueen Drive, Unit 6 in Brampton. For all your dental needs, insurance ho ya na ho, McQueen Dental Care ke paas aapke liye special packages available hai. Talk to Seerat, 905-794-8883. Chahe braces lagwane hai, ya phir dentures, ya partial dentures, root canal cleaning, ya checkups. Call McQueen Dental Care, 905-794-8883.
3: इस सीजन शानदार कैनेडियन रोड ट्रिप विच ड्राइवर सते ओना दी टोयोटा दा होवेगा दी ग्रेट वाइड नॉर्थ दे अनजान रस्तियां नाल आमना सामना। इस च साथ देण के चिप्स, चाह वाली ब्रेक्स अते अतरंगी प्लेलिस्ट्स। पर इस यादगार सफर तो पहला एक गल याद रहे, एह टाइम है तुहाडे स्थानक टोयोटा डीलर ते एक्सपर्ट सर्विस दा। ऑयल चेंजेस, ब्रेक चेक्स अते टायर बदलों लई तुहाडा एक ईजी स्टॉप। अज ही अपॉइंटमेंट बुक करो क्योंकि यह सफर होने वाला है तूफानी।
2: This segment is brought to you by Clear Optical by Varun Karna, जो कि दो लोकेशन से आपको सर्व करते हैं, Brampton and Georgetown. Exams के लिए doctors available 7 days a week, 905-457-3232. For name brand sunglasses, always remember Clear Optical by Varun Karna. The segment is also brought to you by Home Life Miracle के superstar realtors Sarabjit Gill, CP Chatwal for real estate buying, selling, investments. एक बार इनसे जरूर संपर्क करें, some amazing properties that they have in the range of 700,000 and 800,000 in Brampton, in GTA, Sarabjit Gill, CP Chatwal, 647-887-2707 या 416-627-4737. And the segment is also brought to you by Rajdhani Sweets and Restaurant, जो कि 30 plus locations से serve करते हैं 100% pure vegetarian food, जबरदस्त मिठाइयों का दूसरा नाम Rajdhani Sweets and Restaurant. अपने करीबी को खोने से बड़ा कोई गम नहीं। Brampton Crematorium and Visitation Center and Ajax Crematorium and Visitation Center में आप और आपके परिवार को शांति से इस अवसर पर अफसोस करने का वक्त मिलता है। 8 साल का लंबा तजुर्बा, हर फेथ और हर धर्म और कल्चर के लिए यहाँ कंप्लीट रेंज ऑफ क्रिमेशन एंड मेमोरियल आपके चॉइस की एक्सक्लूसिव फैसिलिटीज भी उपलब्ध है। हर कदम हम आपके साथ। 30 Brampton Court इन Brampton, 905-458-2222 और लॉग ऑन टू bcvc.info और 384 Finley Ave इन Ajax, 289-372-3330 और acvc.info.
4: Hi, I'm Realtor Sikhi. Je tusi ghar bechan ja khareedan bare soch rahe ho, ta ek var mainu phone zarur karo. Main tuhanu professional advice deke tuhada ghar list karangi sirf $1,000 vich. Ji haan, bilkul theek sunya. Only $4,000. No hidden fees, no surprises. Call me at 647-408-7066. That is 647-408-7066. Just remember, you say sell and I say sold.
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-739-8710, license number M200-3450.
2: वेलकम बैक फ्रेंड्स, एक बार फिर से आपका स्वागत है। एंड मॉर्गेज क्वीन, मॉर्गेज अलायंस से नीलम सिडोव जी हमारे साथ हैं, द ब्रोकर दैट वी ऑल डिपेंड ऑन एंड वी नो हैज ऑल द आंसर्स जब भी मॉर्गेज का कोई काम होता है। इसीलिए नीलम जी जो हैं, हम उन्हें मॉर्गेज क्वीन कहते हैं, क्योंकि एक बार वो कमिटमेंट कर देती हैं फिर वो खुद की भी नहीं सुनती हैं। एंड शी इज़ अ ग्रेट ग्रेट mortgage broker and knows all the answers to every little big difficult question that you may have in regards to mortgage. 647-739-8710 is the number. Neelam ji, thoda swagat hai South Asian Unlimited Radio te.
7: Thank you, sir ji. I just want to say one thing first of all.
2: Ji.
7: You don't like changes in your life.
2: Yeah, you're right actually. We neither
7: it's
2: of
7: very,
2: us. Yeah.
7: It's very hard to adapt these new changes. I was forced to say Happy Friday, but just changed my words while I was talking.
2: That's because, unfortunately, I made your Happy Friday, Happy Thursday. Because, friends, I'll tell you, every Friday, 1:15, Neelam ji is with us. And since my cousin's getting married, so I requested Neelam ji ki if she can please push this to Thursday. And she did it for me. So nice of her to do that. But it is Happy Thursday because you are on air, Neelam ji.
7: Thank you. I'm just saying, okay. Kam oh hunda, sab to pehle tuhanu apne sare listeners nu pyar bhari sat sri akaal. And a very, very happy long weekend.
2: Thanu bhi.
7: Okay. So now the next thing I was going to say, jehda vi kam life jo first time theek ho jave, is good. ਜਦੋਂ ਉਹਦੇ 'ਚ ਚੇਂਜਿਸ ਆਉਣੀਆਂ ਸ਼ੁਰੂ ਹੁੰਦੀਆਂ ਨਾ ਜੇ ਪਹਿਲੀ ਵਾਰੀ ਠੀਕ ਨਹੀਂ ਹੋਇਆ ਦੂਜੀ ਵਾਰੀ ਕਿਤੇ ਹੋਰ ਹੋ ਗਿਆ ਤੀਜੀ ਵਾਰੀ ਆਹ ਗੱਲ ਆ ਗਈ ਮੰਨ ਲਓ ਕਿਸੇ ਨੇ 10% ਦਾ ਡੀਲ ਕਰਾਉਣੀ ਸੀ ਵਿਦ ਗੁੱਡ ਐਗਜ਼ਾਮਪਲ ਉਹ 10 ਤੇ ਹੋਈ ਨਹੀਂ ਫਿਰ ਤੁਸੀਂ ਕਹਿੰਦੇ ਕਿ ਚੱਲ ਤੁਸੀਂ 20 ਕਰ ਲਓ ਇੱਕ ਬੰਦਾ ਹੋਰ ਐਡ ਕਰ ਲਓ ਤੁਹਾਡਾ ਕ੍ਰੈਡਿਟ ਸਕੋਰ ਘੱਟ ਹੈ ਠੀਕ ਕਰਾ ਲਓ ਵੱਧ ਕਰਾ ਲਓ ਦਿਸ ਦੈਟ ਐਕਸਟੈਂਸ਼ਨ ਲੈ ਲਓ ਐਕਸਟੈਂਸ਼ਨ ਦੇ ਪੈਸੇ ਪੈ ਗਏ ਉਹ ਕਲੋਜ਼ਿੰਗ ਹੋ ਕੇ ਵੀ ਯੂ ਡੋਂਟ ਇੰਜੋਏ ਦੈਟ ਕਲੋਜ਼ਿੰਗ
2: ਯਾ ਟਰੂ ਟਰੂ
7: ਇਟਸ ਵੈਰੀ ਸਟ੍ਰੈਸਫੁਲ ਥਿੰਗ ਇੱਕ ਪੰਜਾਬੀ 'ਚ ਇੱਕ ਕਹਾਵਤ ਹੈ ਜਦੋਂ ਤਾਂ ਮੀਂਹ ਪਹਿਲੀ ਵਾਰੀ ਪੈਂਦਾ ਉੱਤੋਂ ਮਿੱਟੀ ਦੀ ਖੁਸ਼ਬੂ ਆਉਂਦੀ ਆ
2: ਯੈਸ
7: ਜਦੋਂ ਉਹ ਸੈਕਿੰਡ ਟਾਈਮ ਪੈਂਦਾ ਉਹ ਮਿੱਟੀ ਡੁੱਲਣੀ ਸ਼ੁਰੂ ਹੋ ਜਾਂਦੀ ਆ ਉੱਤੋਂ ਖੁਸ਼ਬੂ ਨਹੀਂ ਆਉਂਦੀ
2: ਸਹੀ ਗੱਲ
7: ਰਾਈਟ ਸੋ ਉਹ ਜਿਹੜੀ ਵੀ ਕੋਈ ਵੀ ਚੀਜ਼ ਇਫ ਯੂ ਵਾਂਟ ਕਿ ਤੁਹਾਡੀ ਜਿਹੜੀ ਕਲੋਜ਼ਿੰਗ ਆ ਸਮੂਥ ਹੋਵੇ ਫਸਟ ਟਾਈਮ ਹੋਵੇ ਨੋ ਹੈਸਲ ਫ੍ਰੀ ਨੋ ਸਟ੍ਰੈਸ ਫ੍ਰੀ ਦਿਸ ਦੈਟ ਕਿ ਕੋਈ ਤੁਹਾਨੂੰ ਕੁਛ ਆਰਾਮ ਨਾਲ ਸੌਂ ਕੇ ਤੁਹਾਨੂੰ ਟਾਈਮ ਗੁਜ਼ਾਰਨਾ ਹੋਵੇ ਨਾ ਕਿ ਰਾਤਾਂ ਜਾਗ ਜਾ ਕੇ ਕੱਟ ਕੇ ਤੇ ਯੂ ਸ਼ੁੱਡ ਕਾਲ ਐਂਡ ਕੰਸਲਟ ਯੂਰ ਕੇਸ ਇਫ ਦਿਸ ਇਜ਼ ਡੂਏਬਲ ਆਲ ਡੈਫੀਨੇਟਲੀ ਸੇ ਯੈਸ ਵੀ ਕੈਨ ਡੂ ਇਟ ਇਫ ਨਾਟ ਡੂਏਬਲ ਵਿਲ ਗਿਵ ਯੂ ਟਾਈਮ ਕਿ ਤੁਸੀਂ 4 ਮਹੀਨੇ ਰੁਕ ਜਾਓ 4 ਮਹੀਨੇ 'ਚ ਆਪਣੇ ਆਪ ਨੂੰ ਠੀਕ ਕਰੋ ਜਾਂ ਇਹਦੇ ਇਹ ਇਲਾਜ ਨੇ ਐਂਡ ਦੈਨ ਵਿਲ ਡੂ ਇਟ ਮੇਰੇ ਕੋਲੋਂ ਨਹੀਂ ਕਿਸੇ ਹੋਰ ਕਰਾਉਣ ਜਿੱਥੋਂ ਮਰਜ਼ੀ ਕਰੋ ਪਰ ਇਹਦਾ ਇਲਾਜ ਇਹ ਆ ਸੋ ਆਈ ਡੋਂਟ ਪੀਪਲ ਨੂੰ ਖਰਾਬ ਨਹੀਂ ਕਰਨਾ ਚਾਹੀਦਾ
2: ਜੀ
7: right they don't know they first especially first time buyer they don't have this kind of knowledge ਉਹਨਾਂ ਨੂੰ ਤੇ ਨਹੀਂ ਪਤਾ ਹੁੰਦਾ ਕਿ ਇੰਸ਼ੋਰੈਂਸ ਕੰਪਨੀਆਂ ਕਿੰਨੀਆਂ ਰਾਈਟ ਇਟਸ ਨਾਟ ਇਟ ਜੇ ਇੱਕ ਫੇਰ ਹੋ ਗਈ ਬੰਦਾ ਦੂਜੀ ਤੇ ਲਾ ਸਕਦਾ ਪਰ ਕਸਟਮਰ ਡਜ਼ਨਟ ਨੋ ਰਾਈਟ ਸੋ ਐਟ ਦ ਮੋਮੈਂਟ ਅੱਜ ਦਾ ਜਿਹੜਾ ਟਾਈਮ ਹੈ ਕਪਲ ਆਫ ਥਿੰਗਸ ਮੈਂ ਛੋਟੀਆਂ ਛੋਟੀਆਂ ਦੋਨੋਂ ਤਿੰਨ ਐਗਜ਼ਾਮਪਲਾਂ ਦੇ ਕੇ ਜਲਦੀ ਕਰਦੀ ਆ ਮੰਨ ਲਓ ਤੁਸੀਂ ਤੁਹਾਡੇ ਸਿਰ ਤੇ ਕਰਜ਼ੇ ਬਹੁਤ ਨੇ ਮੰਨ ਲਓ ਤੁਹਾਡਾ ਵੀਜ਼ਾ ਕਾਰਡ ਭਰਿਆ ਪਿਆ ਲਾਈਨ ਆਫ ਕ੍ਰੈਡਿਟ ਭਰੀ ਪਈ ਹੈ ਤੁਸੀਂ ਗੱਡੀਆਂ ਦੀ ਕਾਰਾਂ ਦੀਆਂ ਕਿਸ਼ਤਾਂ ਦਿੰਦੇ ਹੋ ਕਿਤੋਂ ਦੀ ਸੈਕਿੰਡ ਮੌਰਗੇਜ ਚੁੱਕੀ ਹੈ 20 ਲੈਂਡਰ ਨਾਲੋਂ ਪਰ ਤੁਸੀਂ ਇੰਟਰਸਟ ਜਿਹੜਾ ਕਾਫੀ ਪੇ ਕਰਦੇ ਪਏ ਹੋ ਦੀ ਬੈਸਟ ਥਿੰਗ ਇਜ਼ ਸਭ ਤੋਂ ਜਿਹੜੀ ਛੋਟੀ ਤੇ ਸਸਤੀ ਮੌਰਗੇਜ ਹੈ ਉਹ ਬੈਂਕ ਹੈ ਹਰ ਕਿਸੇ ਵੀ ਚੀਜ਼ ਦਾ ਜਿਹੜਾ ਕਰਜ਼ਾ ਹੈ ਸਭ ਤੋਂ ਸਸਤਾ ਕਰਜ਼ਾ ਇਜ਼ ਬੈਂਕ ਦਾ ਕਰਜ਼ਾ
2: ਜੀ
7: ਇਦੋਂ ਸਸਤਾ ਕੁਛ ਨਹੀਂ ਹੁੰਦਾ ਜੇ ਤੁਸੀਂ ਸੋਚਦੇ ਹੋ ਕਿ ਆਪਾਂ ਕਿਸੇ ਹੋਰ ਕੋਲ ਜਾ ਕੇ ਕਹਿੰਦੇ ਆਪਾਂ 20 ਤੇ ਲਾ ਦਿਓ ਕੋਈ ਗੱਲ ਨਹੀਂ ਕਿਉਂਕਿ ਤੁਹਾਨੂੰ ਯੂ ਡੋਂਟ ਨੋ ਦਾ ਡਿਫਰੈਂਸ ਤੁਸੀਂ ਫਾਈਲ ਫੇਲ ਨਹੀਂ ਕਰਵਾਉਣੀ 20 ਤੇ ਨਹੀਂ ਜਾਣਾ ਕਿਉਂਕਿ ਇਹ ਲੈਂਡਰ ਨਾਲ ਤੁਸੀਂ 30 ਸਾਲ ਤੱਕ ਟਿਕ ਸਕਦੇ ਹੋ ਇੱਕੋ ਵਾਰੀ ਇੱਕ ਥੋੜਾ ਮਾਰਿਆ 30 ਸਾਲ ਤੱਕ ਲੰਬਾ ਚੱਲਦਾ ਜੇ ਤੁਸੀਂ ਹੁਣ ਸੁਨਿਆਰੇ ਵਾਲੀਆਂ ਤੁਹਾਡੀਆਂ ਫੜ ਲਓ ਤਾਂ ਫਿਰ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਿੰਨੀਆਂ ਮਰਜ਼ੀ ਮਾਰੀ ਦਿਓ
2: ਸਹੀ ਗੱਲ
7: ਰਾਈਟ ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਈ ਵਿਲ ਡੂ ਕਪਲ ਆਫ ਮੋਰ ਥਿੰਗਸ ਸੇਵ ਕਪਲ ਆਫ ਮੋਰ ਥਿੰਗਸ ਆਪਾਂ ਕੋਲ ਰੀਸੈਂਟ ਇੱਕ ਕੇਸ ਸੀਗਾ ਜੀ ਆਪਾਂ ਆਈ ਟੀ ਕੰਸਲਟੈਂਟ ਆ 179,000 ਬਣਾਉਂਦੇ ਹਾਂ ਦੋਨੋਂ ਜਣੇ ਟੁਗੈਦਰ ਸਾਲ ਦਾ 29 ਈਅਰਸ ਓਲਡ 32 ਈਅਰਸ ਓਲਡ ਲੇਡੀ ਕਪਲ ਆਏ ਤਾਂ ਮੈਂ ਕਿਹਾ ਠੀਕ ਹੈ ਤੁਹਾਡੀ ਬਿਲਡਰ ਪਰਚੇਸ ਆ ਹਾਂਜੀ ਬਿਲਡਰ ਪਰਚੇਸ ਆ ਕਦੋਂ ਦੀ ਕਲੋਜ਼ਿੰਗ ਹੈ ਦਸੰਬਰ ਦੀ ਕਲੋਜ਼ਿੰਗ ਹੈ ਗੁੱਡ ਕ੍ਰੈਡਿਟ ਸਕੋਰ ਕਿੱਦਾਂ ਦੇ ਆ ਮੇਰੇ ਹਸਬੈਂਡ ਦਾ 750 ਮੇਰਾ 620 You can't go to the bank with 620.
2: Ji.
7: Even with a strong file, for the husband in all. So, the 620 ra ki karna? Couple of missed payments, a couple of late payments, this, that, ye, wo. I'm glad you came 5 months prior to your closing. We can get this rectified in 5 months and then we can take you to the A-lending. We guided them. They were happy, so was I. So, jehde theek tareeke naal kam hai, oh, theek ho jande hai. ਜੇ ਤੁਸੀਂ ਸ਼ੁਰੂਆਤ ਹੀ ਉਹਦੀ ਗਲਤ ਕਰਦੇ ਹੋ ਸ਼ੁਰੂਆਤ ਯੂ ਡੋਂਟ ਨੋ ਵਟ ਯੂ ਡੂਇੰਗ ਐਂਡ ਯੂ ਜਸਟ ਹਵਾ 'ਚ ਚੱਲ ਗਿਆ ਤਾਂ ਤੀਰ ਨਹੀਂ ਤਾਂ ਪੁੱਕਾ ਉਹ ਨੋ ਯੂ ਨੀਡ ਟੂ ਬੀ ਵੈਰੀ ਟ੍ਰਾਂਸਪੇਰੈਂਟ ਵਿਦ ਯੂਰ ਕਲਾਇੰਟਸ ਯੂ ਹੈਵ ਟੂ ਬੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ, ਐਕਸਪੀਰੀਅੰਸ ਹੋਣਾ ਚਾਹੀਦਾ. ਐਕਸਪੀਰੀਅੰਸ ਨਾਲ ਤੁਸੀਂ ਬਹੁਤ ਕੁਛ ਲਰਨ ਕਰਦੇ ਹੋ ਜੋਸ਼ੀ ਸਾਹਿਬ
2: ਜੀ. ਬਿਲਕੁਲ ਸਹੀ ਗੱਲ, ਬਿਲਕੁਲ.
7: ਜਦ ਤੱਕ ਤੁਸੀਂ 10 ਵਾਰੀ ਡਿੱਗਦੇ ਨਹੀਂ ਨਾ, ਤੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਡਿੱਗਣ ਦਾ ਮਤਲਬ ਕੀ ਹੁੰਦਾ.
2: ਬਿਲਕੁਲ ਬਿਲਕੁਲ
7: ਰਾਈਟ. ਸੋ ਤੁਸੀਂ ਅਗਰ ਐਟ ਦ ਮੋਮੈਂਟ ਐਕਸਪੀਰੀਅੰਸ ਬੰਦੇ ਦੇ ਨਾਲ ਗੱਲ ਕਰਨੀ ਆ, ਵਿਚ ਇਜ਼ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ, ਦੱਸ ਮੀ 6477398710.
2: जी बिल्कुल दोस्तों, ये एक्सपीरियंस जो है मॉर्गेज क्वीन नीलम सदोव जी के पास है. इस एक्सपीरियंस का फ़ायदा आप ले सकते हैं. अगर आप नीलम जी के साथ होते हैं, इतने ज़्यादा लेंडर्स हैं ऑन द ए साइड, बी साइड, प्राइवेट, दिस दैट, यू थिंक ऑफ इट, यू कैन इवन थिंक ऑफ, इतने ज़्यादा लेंडर्स हैं, हंड्रेड्स एंड हंड्रेड्स ऑफ लेंडर्स हैं जिनके साथ नीलम जी काम करती हैं. एंड शी नोज़ कि भाई कहाँ आपकी डील फिट बैठेगी. ज़रूरी नहीं है कि जो चीज़ आपके नेबर को फिट बैठी है वो आपको भी बैठे, जो आपके भाई को जो चीज़ सूट की है वो आपको भी करे, क्योंकि अ लॉट ऑफ थिंग्स आर वेरी डिफरेंट. एंड जस्ट डोंट गो आफ्टर दोज रेट्स रेट्स रेट्स ऑल द टाइम, कि जब आप किसी मॉर्गेज स्पेशलिस्ट ब्रोकर को कॉल करते हैं, नीलम जी मुझे रेट बता दो, नीलम जी मुझे रेट बता दो. ज़रूरी नहीं है कि यू आर सेविंग 0.10 या 0.05%, उससे आपका कोई बहुत ज़्यादा फ़ायदा हो जाएगा. ये भी इंपॉर्टेंट होता है कि कौन सा लेंडर आपको सूट करता है और आप सूट करते. दिस इज वेयर नीलम जी का एक्सपर्टीज सामने आता है. बिकॉज
7: सॉरी जोशी साहब, जी जी, आई विल जस्ट कट यू ऑफ हियर. यू शुडंट बी चेसिंग रेट्स.
2: एग्जैक्टली, दैट्स व्हाट आई सेड.
7: यू शुड बी चेसिंग मॉर्गेज फ्रीडम.
2: यस,
7: दो बंदा दी सेम टाइम पे फाइल लग रही है, सेम बैंक नाल, सेम तरीके दे नाल.
2: या
7: एक बंदा करते वे फास्टर देन दूजा, इयर्स फास्टर. व्हाई? Because this is a strategy.
2: Yes.
7: With a different strategy. ਉਹ ਠੀਕ ਤਰੀਕੇ ਦੇ ਨਾਲ ਡਿਫਰੈਂਟ ਹੀ ਲੱਗੀ, ਦੈਟਸ ਵਾਈ ਹੀ ਵਾਸ ਏਬਲ ਟੂ ਪੇ ਵੇ ਫਾਸਟਰ. ਸੋ ਅਗੇਨ, ਡੋਂਟ ਰਨ ਫੋਰ ਦੀ ਇੰਟਰਸਟ ਰੇਟ, ਰਨ ਫੋਰ ਵੈਨ ਯੂ ਕੈਨ ਬੀ ਡੈਟ ਫਰੀ ਐਂਡ ਮੋਰਗੇਜ ਫਰੀ.
2: ਐਗਜੈਕਟਲੀ, ਐਂਡ ਦੈਟਸ ਵੈਨ ਆਪਕਾ ਪਹਿਲਾ ਕਦਮ ਹੋਗਾ ਕਾਲਿੰਗ ਮੋਰਗੇਜ ਕੁਈਨ ਨੀਲਮ ਸਰੋਵ. 6477398710 6477398710. Neelam ji, have a wonderful long weekend with the family, and mulaqat agle hafte hundi hai.
7: Bilkul ji, bilkul. Thank you, sir.
2: Thank you ji. 6477398710 नीलम जी का नंबर है. आगे चलकर ब्रैंटन टीवी अप्लायंसेस सुल्तान जी भी हमारे साथ हैं, और फिर सीपी चटवाल, सरबजीत गिल से भी बातचीत करेंगे. गैरी संधू, नेहा कक्कड़ की आवाज़ में हॉली हॉली इस गीत को एंजॉय करें, लेकिन स्पीकर का वॉल्यूम हॉली हॉली करके ऊपर कर दें. दैट्स हाउ यू गोना रियली एंजॉय दिस सॉन्ग.